0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੂਰੁ ਨਮਾਦੁ ਵਕਤ
1: ਅੱਲਾਹੁ ਅਕਬਰ ਅੱਲਾਹ

0: ਨੂਆ ਦੀ ਹੈ ਕੇ ਮੈਗਾਹਰਟਸ ਦੀ ਵਹੀ ਐਫਐਮ ਮਗਰਬ ਨਮਾਜ਼ ਵਕਤ
1: ਅੱਲਾਹੁ ਅਕਬਰ ਅੱਲਾਹ

kama de magi na wagutes ne kam kesa ma masi ke kurana not ko le ma lavata me masi ke ta kama genes ti fa lava jahale ve to de mire me genes te munda ni umar zahir ke hama wala khas de ve ihsas ta ka ke tafat ihsas ta ke lavata de hindi lave ve sadu ivun organa ਦਿਵੇ ਇਸਾਸਤਕਾ ਮੇਗੇ ਦਿਵੇ ਇਸਾਸਤਕੇ ਮਦਨੇ ਵੀ ਲੋਬੀ ਗੇ ਕਿ ਕਾਲੇ ਇਸਾਸਤੋਗੇ ਵਾਹਕ ਮੇ ਦਿਵੇ ਤਪਾਤੀ ਇਸਾਸਤੋਗੇ ਵਾਹਕ ਲੋਬੀ ਗੇ ਲਵਤਕਾ ਗਾਉਮੀ ਲਵਤਕਾ ਕੁੜਕੁਦਿੰਗੇ ਲਵਤਕਾ ਲਵਤਾ ਹੁਸ਼ਲਾ ਦੀਫ ਮੈਨੇ ਮਾਰ ਸਮ ਔਰ ਗੀਨਾ ਲਵਤ ਰਿਕੋਰਡਿੰਗ ਤਗੜਕ ਮੈਨਾਂ ਇਵੇਂ ਮੁਮੀਦਾਨੀ umurunge me satara harum fishge lavakumge haya fetevi mi hunar veri lavakum tere raje beruge lavakum tere ge tere bay lavakum tere kamudair ena raje me kamda lavakum tere ki 0 degree lava hoshala de pawa lavakum tere nashid ge lavata em kamda kama fa kurwa fmani em adi mahama mikala eta higyam riti lavakum tere ਤੀਪੇਨ ਕੁੜੀ ਗਵਸੇ ਨੂੰ ਨਿਕੇ ਸੁਮਰ ਜ਼ਾਹਿਰ ਕੇ ਰਿਤਲਾਵੇ ਮਿਕੇ ਰਸਤੇ

0: emme kamda filmen jag gottog varka da kallan kom filmerna garn.
1: Kabir sin.
0: Koba asså mi film gemme khasa kama kikive mi film.
1: Det film asså ga na ho bel film tak teren. Vara rit film men film ki ka na ho mi ha ko de ke ka lobi vegen gossa do.
0: Ege intiha.
1: Extreme level ga do mi ha ko lobi vata mi ti ke fennan ni do. Em me den na ho vara kam de mi film asså.
0: ਇਹ ਮੈਂ ਇਹ ਗਿੰਤੀ ਹੈ ਲੋਬੀ ਬੁੰ ਇਹ ਵਰ ਨਾ ਹੂੰ ਗਿਆ ਵਾ ਕਮੇ ਕਮੇ ਹੈ ਵਿਜ਼ੋ ਕਾ
1: ਰਾਓ ਕਿਸੇ ਮੀ ਕੋ ਦੇ ਕੇ ਇੰਤੀ ਹੈ ਲੋ ਫੋਰ ਮੀ ਹੈ ਵੀ ਮਦੋ ਮੀ ਫਿਲਮ ਵਰ ਕੀ ਉਹ ਨਾ ਮਣਾ ਹੂੰ ਹਦਾ ਲਾ ਫਿਨ ਫਿਲਮ ਹੈ
0: ਆ ਅਮੀ ਦੇ ਲਾਈਫ ਹੈ ਰਿਲੇਟ ਕਰੇ ਫਤੀ ਨੋ ਫਿਲਮ
1: ਯਾ ਕੋ ਮੈਂ ਸਵਾਰ ਕਰ ਦੇਂ
0: ਓਕੇ ਵੀ ਮੈਂ ਤੀ ਬੁਣਾ ਹੈ ਕਮ ਹਿਤਾ ਵਰ ਗੈ ਫਿਲਮ ਕਮ ਫਿਲਮ ਵੇ ਦਾਣ ਹੈ ਵਿੱਚ ਕਮ ਵੰ ਜਾ ਦੋ
1: ਯਾ
0: ਅਮੀ ਦਾ ਤੇਰੀ ਉਲ ਮਾ ਦੇਂ ਗੁਲੇ ਹਿਸਾਬ ਕੋ ਮੈਂ ਗੋ ਤੋ ਕੋ ਸੇ ਫਿਲਮ ਵਰ ਖਾਸ ਵਾਣ
1: ਦੋ
0: ਕਾਬਿਰ ਸਿੰਘ ਦੇਂ ਮੈਂ ਕਮ ਦਾ ਫਿਲਮ ਵੀ ਮਾ ਦੇ ਅਮੀ ਲਹਾ ਯਾ ਤਾ ਗੁਲੇ ਫਿਲਮ ਕਮ ਵਿਸ ਵੀ ਮੈਂ ਕਿ ਕਿਤ ਫਾਰ ਮੀ ਫਿਲਮ ਪਾਲਾ ਫਿਲਮ ਮੀ ਹਾਰ
1: ਕਾ ਕਟ ਕਾ ਦੇ ਥਿੰਗ ਹਤਰ ਫਾਰ ਨਾ ਹੋ ਬੈਲਿੰਗ ਇਹ ਫਿਲਮ ਦੋ ਦੇਂ ਕਮ ਮੀ ਹਾਰ ਮੀ ਫਹੁੰ ਦੇਂ ਦੋਸ ਕੋ ਲਵੇ ਜੇ ਫਿਲਮ ਨੋ ਬਲਾ ਤਾ
0: ਅਹੀਂ ਮੈਂ ਮਾ ਦੇ
1: ਬੈਲੀ ਫਹੋਰੀ ਇਹ ਫਿਲਮ ਵਾਰ ਕਿਨਾ
0: ਵਰਗਿਨਾ ਬੇਲੀ ਫਿਲਮ ਦੀਗੋ ਫਿਲਮ ਰੀਤ ਫਿਲਮ ਹੈ ਕਮ ਕੋ ਫਿਲਮ ਕੀ ਹਾਗੀ
1: ਤੇ ਵਨ ਫਾਰ ਬਾਲਾ ਲਮ ਇਸ ਕਮਲਾ ਫਿਲਮ ਕੇ ਕੇ ਦੋ
0: ਵਾਰ ਰੀਤ ਵਾਰ ਰੀਤ ਇੰਗੇ ਮਿਜ਼ੋਸ ਦੇ ਕੁਰਿੰ ਬਾਲਾ ਫਿਸ ਰੀਤ ਫੇ ਫਿਲਮ ਹੈ ਦੇ ਅਣਾ ਹੂ ਮੀ ਫਿਲਮ ਕਮ ਦਾ ਵਾਹ ਕਬੜੀ ਮਾਣਿਕ ਕਾਵਿਸ ਬਲਾਲੀ ਦੇ ਬਲਾਲੀ ਰੁ ਗਾਣਿਕ ਕਾਵਿਸ ਸਮਤੀ ਬੁਣਾ ਹੈ ਵਾਰ ਰੀਤ ਲਵਤਾ ਬਸ ਵਾਰ ਰੀਤ ਫਿਲਮ ਹੈ ਦੋ ਹਿੰਗਾ ਹੈ ਮੀ ਮਾ ਫਿਲਮ ਗੇ ਮੀ ਕੁਇਜ਼ਾ ਹੈ ਕਿ ਗ ਫਸ਼ਾ ਮਾ ਦੋ ਹੈ ਕਮ ਕੋ ਆਮ ਕੋ ਮੂਵੀ ਮੋਡ ਗਾਹਰ ਮੇ ਦੇ ਅਗੇਨਸ ਤੇ ਲਾਵਾ ਤੇ ਕਿ ਇਹ ਫਿਲਮ ਕਾ ਖਾਸ ਕੋ ਲੰਨਿਆ ਇਹ ਫਿਲਮ ਗੇ ਹਿਮਨੇ ਲਾਵਾ ਤੇ ਮੀ ਗੇਨਸ ਤੇ ਨੇ ਕਮ ਕੋ ਨਹੋ ਗੇ ਵਿਸ਼ੇ ਕਿ ਇਹ ਵਿਸ਼ੇ ਦੋ ਨਹੋ ਬੇਨ ਵਣੇ ਫਿਲਮ ਗੇ ਲਾਵਾ ਤੇ ਕੇ ਨੋ ਜਹਾ ਨਹੋ ਅੱਖਾ ਮੁਦਾ ਬੇ ਲਾਵਾ ਤੇ ਸ਼ੋਗੇ ਤੇ ਗੇਨਸ ਤੇ ਦੋ ਹਿੰਗਾ ਹੈ ਵੀ ਮਫੁਰਤ ਮ ਲਾਵੇ ਦਾ ਮਫੁਰਤ ਮ ਕੋ ਲਾਵੇ ਨਹੋ ਅਗੇਨਸ ਤੇ ਵੀ
1: ਮਫੁਰਤ ਮ ਗੇਨਸ ਦੇ ਨੀ ਅਣੇ ਮੀ ਲਵ ਗੇਮਸ ਕੇ ਆਵਰ ਗੇ ਯੋ
0: ਆਵਰ ਗੇ
1: ਲਵਾ
0: ਮੀ ਕੀ ਹਿਨੇ ਖਾਸੇ ਫੋਇ ਲਾਵੇ ਨਾ ਸਤੋ ਮੀ ਹਮ ਇਕਲਿਸ਼ ਗੀ ਕਮ
1: ਤੇ ਸਮਾ ਇਸ਼ਕੀ ਦੇਂ ਕਾ ਮੀ ਨਾ ਕਰ ਗੇ ਦੋ ਕੁਝ ਕੁ ਬੁਨਾ ਨੀ ਮੀ ਤਿਮਨ ਨੇ ਲਾਵੇ ਦੇਂ ਆਈ ਨਾ ਹੋ ਦੇਣੀ ਕੋ ਲਾਵੇਂ ਹੈ ਦੋ ਨਾ ਹੋ ਗੇ ਸੋਲ ਮੈਂ ਟਾਹਣੀ ਗੇ ਤੇ ਨਾ ਹੋ ਬਣੇ ਮਿਲਵਾਏ ਦੇਣੀ ਹੈ ਵੀ ਮੈਂ ਕੋ ਤੋ ਮਰਨ ਕਾ ਹਾਸੇ ਫੋ ਮਿਲਵੇ ਨਾ ਨਾ
0: ਓਕੇ ਆ ਬਦ ਸੋਲ ਮੈਂ ਟਾ ਵੇਲਾ ਖਾਸੇ ਸਕੋਰਨੇ ਹੈ ਵੀ ਮਾ ਸੋਲਮੇਟ ਅਮੀ ਲਵੇ ਦੇਨਿਆ ਦੇਣ ਲਵੇ ਕਿ ਮਿਲਵੇ ਬੁਣੀ ਦਿਨ ਲਵੇ ਕਵਿਸ ਵੀ ਮਵਰ ਖਾਸ ਦੋ ਹਿੰਗਾ ਹੈ ਮਿਲ ਮੈਂ ਫਸ਼ਮ ਆਹਰ ਮੇ ਕਫ ਮੀ ਮੂਵੀ ਮੂਡ ਗਮੇ ਦੱਕਾ ਲਾਨੀ ਕਬੀਰ ਸਿੰਘ ਵਾ ਕਹਿ ਨਮਸ ਕੇ ਨਸਤੇ ਨੀ ਮੁਲੇ ਵਿਸ ਨਾ ਹੋਈ ਹੋ ਤਾ